ਮਿੱਤਰਾਂ ਦੀ ਜਾਨ ਤੇ ਬਣ ਜਾਂਦੀ ਆ ਜਦੋਂ ਭਾਈ ਸਾਹਿਬ ਗੱਲ ਬਣਦੀ ਆ ਕਿ ਅੱਜ ਪੈਸੇ ਕੌਣ ਦੇਗਾ ਖਾਣ ਦੇ। ਫਿਲਹਾਲ ਮੈਂ ਬਾਤ ਕਰਾਂ ਤਾਂ ਖਾਣੇ ਪੀਣੇ ਕੀ, ਖਾਣੇ ਕੇ ਮਤਲਬ ਜਿਸ ਤਰ੍ਹਾਂ ਕੇ ਪਕਵਾਨ ਕੇ ਬਾਰੇ ਮੈਂ ਬਾਤਚੀਤ ਕਰਤੇ ਹੈ, ਔਰ ਉਹ ਪਕਵਾਨ ਅਗਰ ਮੈਂ ਖਾਣੇ ਕੋ ਮਿਲ ਜਾ ਕਿਸੇ ਰੈਸਟੋਰੈਂਟ ਕੇ ਅੰਦਰ ਬੈਠੇ ਹੋ ਔਰ ਪੈਸਾ ਜੋ ਹੈ ਆਪਕੇ ਦੋਸਤ ਦੇ ਤੋ ਕੈਸਾ ਲਗਤਾ ਹੈ, ਇਹ ਇਸ ਬਾਰੇ ਮੈਂ ਬਹੁਤ ਜਲਦੀ ਜਾਣੇਂਗੇ ਰਿੱਧੀ ਜੀ ਸੇ, ਕਿਉਂਕਿ ਉਹ ਖਾਣੇ ਕੇ ਬਾਰੇ ਮੈਂ ਆਪਣੇ ਇੱਕ ਅਲੱਗ ਵਿਚਾਰ ਰੱਖਤੀ ਹੈ। ਫਿਲਹਾਲ ਅਗਲਾ ਟਰੈਕ ਆਪਕੇ ਸਮਕਸ਼ ਆਨੇ ਜਾ ਰਹਾ ਹੈ, ਆਪਕਾ ਕਿਆ ਹੋਗਾ ਜਨਾਬੇ ਆਲੀ, ਮੇਰਾ ਕਿਆ ਹੋਗਾ ਆਪਕੋ ਪਤਾ ਹੀ ਚੱਲ ਰਿਹਾ ਹੋਗਾ 5 ਸੇ 8 ਕੇ ਬੀਚ ਮੇਂ। ਫਿਲਹਾਲ ਸੁਣਦੇ ਹਾਂ ਇਸ ਬਿਹਤਰੀਨ ਸੇ ਟਰੈਕ ਔਰ ਬਹੁਤ ਜਲਦੀ ਵਾਪਸ ਆਏਂਗੇ ਆਪਕੇ ਆਪਣੇ FM ਰੇਨਬੋ ਪਰ, ਜਹਾਂ ਹੋਤਾ ਹੈ ਲੈਸ ਪਕਾਨਾ ਮੋਰ ਬਜਾਨਾ। ਸੁਣਤੇ ਹੈਂ ਅਗਲਾ ਗਾਨਾ।